0: ਬਣਾਉਣ ਵਾਲਾ ਰਚਨਾਕਾਰਾਂ ਅਰਜਨਤਾ ਨੇ ਸਮਕਾਲੀਨ ਪ੍ਰਾਰੂਪਾਂ ਦੇ ਜ਼ਰੀਏ ਵੰਦੇ ਮਾਤਰਮ ਰੀ ਭਾਵਨਾ ਨੇ ਨੂਆ ਸਿਰਾਂ ਪੇਸ਼ ਕਰਨ ਦੀ ਪ੍ਰੇਰਣਾ ਦੇਵੇ ਹੈ। ਹੋਰ ਰੀਲਸ AI ਆਧਾਰਿਤ ਫਿਲਮਾਂ ਅਰਨਾਨੀ ਫਿਲਮਾਂ ਦੀ ਸ਼੍ਰੇਣੀਆਂ ਮਾਏ ਫੈਲਾ। ਹਨੂਮਾਨਗੜ੍ਹ ਜ਼ਿਲ੍ਹਾ ਮਾਏ ਤਲਵਾੜਾ ਕੰਨੇ ਭੂਰਾਨਪੁਰਾ ਗਾਂਵ ਮਾਏ ਸਵਾਸਥਯ ਵਿਭਾਗ ਨਕਲੀ ਦੁੱਧ ਬਣਾਉਣ ਰੋ ਕਾਰਖਾਨੋ ਪਕੜਿਓ ਹੈ। ਮੁੱਖ ਚਿਕਿਤਸਾ ਸਵਾਸਥਯ ਅਧਿਕਾਰੀ ਡਾਕਟਰ ਨਵਨੀਤ ਸ਼ਰਮਾ ਬਤਾਇਓ ਕਿ ਮੌਕਾਓ ਮੋਟੀ ਤਾਦਾਦ ਮਾਏ ਨਕਲੀ ਦੁੱਧ ਹਰ ਅਮਾਨਕ ਸਾਮਗਰੀ ਨਸ਼ਟ ਕਰਾਈ ਚੀ। ਆਖਿਰ ਮਾਏ ਖਾਸ ਸਮਾਚਾਰ ਇੱਕ ਫੇਰ ਸੁਣ ਲੀ ਰਹੋ। ਸੁਪਰੀਮ ਕੋਰਟ ਜਾਤੀ ਆਧਾਰਿਤ ਜਨਗਣਨਾ ਰਾ ਕੇਂਦਰ ਰਾ ਫੈਸਲਾ ਨਾ ਚੁਣੌਤੀ ਦੇਵਣ ਵਾਲੀ ਅਰਜੀ ਖਾਰਿਜ ਕੀਨੀ। ਪ੍ਰਧਾਨ ਮੰਤਰੀ ਆਵਾਸ ਯੋਜਨਾ ਸ਼ਹਿਰੀ 2.0 ਰਾ ਤਹਿਤ ਰਾਜ ਮਾਏ 5,000 ਨੂੰ ਬੱਤਾ ਨੂਆ ਮਕਾਨ ਬਣਾਇਆ ਜਾਵੇਲਾ। ਸਹਿਕਾਰੀ ਮਾਡਲ ਮਾਥੇ ਆਧਾਰਿਤ ਦੇਸ਼ ਦੀ ਪਹਿਲੀ ਭਾਰਤ ਟੈਕਸੀ ਸੇਵਾ ਆਵਤਾ ਮਹੀਨਾ ਜੈਪੁਰ ਮਾਈ ਸਰੂ ਫੈਲਾ। ਔਰ ਪ੍ਰਦੇਸ਼ ਰਾ ਘਣਖਰ ਹਲਕਾ ਮਾਏ ਲੂ ਰਾ ਹਾਲਾਤ। ਆਵਤਾ 3 ਦਿਨ ਲੂ ਰਾ ਥਪੇੜਾ ਲਾਗਤਾ ਰਹਿਣ ਰਾ ਆਸਾਰ। ਇਸ ਅੱਗੇ ਪ੍ਰਾਦੇਸ਼ਿਕ ਸਮਾਚਾਰ ਬੁਲੇਟਿਨ ਪੂਰੋ ਥਿਓ। ਨਮਸਕਾਰ।
1: आकाशवाणी अलवर का ये सरिस का चैनल है FM बैंड 103.1 मेगाहर्ट्ज़ पर। संध्या के 7 बजे हैं, सुनते हैं कार्यक्रम ग्राम भारती।